ਇਸੇ ਇਸੀ ਬੁਤਾਵਿਨਿੰਗੇ ਹਾਇਦੁਨਾ ਖੰਬੀਰਕਲੀਬਾ ਮਰੂਪ ਸਿੰਘ ਦੀ ਕੌਟਰੁਕ ਮਮਾਂਗ ਲੈਕਾਈਦਗੀ ਰਾਜੇਸ਼ ਜੈਨੀਫਰ ਲੋਰੈਂਸ ਕ੍ਰਿਤੀਦਾਸ ਪ੍ਰੇਮਿਕਾ ਥੋਇਬੀ ਅਮਦੀ ਸੁਰਜੀਤ